0: ਧਾਰ ਦਾ ਬਿਟੀਆ ਪੇਟ 'ਚ ਹੈ, ਜੱਜ ਕੀ ਹੋ ਨਹੀਂ ਪਾ ਰਹੀ ਹੈ, ਸੋ ਉਸੇ ਹਸਪਤਾਲ ਲੈ ਜਾਣਾ ਥਾ।
1: ਤੋ ਟ੍ਰੈਕਟਰ ਚਾਹੀਏ ਤੋ ਲੈ ਜਾਓ ਨਾ ਟ੍ਰੈਕਟਰ। ਅਰੇ ਜਾ ਭਾਈ ਜਲਦੀ ਕਰੋ ਟ੍ਰੈਕਟਰ ਨਿਕਲਵਾਓ ਔਰ ਫਟਾਫਟ ਹਸਪਤਾਲ ਲੈ ਜਾਣੇ ਕੀ ਤਿਆਰੀ ਕਰੋ। ਐ ਵੀ ਰੱਖੋ ਥੋੜੀ ਸੀ ਰਕਮ, ਵਕਤ ਜ਼ਰੂਰਤ ਪੜ ਸਕਤੀ ਹੈ ਨਾ। ਅਰੇ ਕੁਦਰਤ ਤੁਮੇ 10 ਮਹੀਨੇ ਕਾ ਮੌਕਾ ਦੇਤੀ ਹੈ ਤੋ ਉਸਕੇ ਲਈ ਤਿਆਰ ਕਿਉਂ ਨਹੀਂ ਰਹਿਤੇ ਤੁਮ ਲੋਗ? ਜਾਓ ਜਲਦੀ ਜਾਓ।
2: ਅਰੇ ਵੋ ਦਾਈ ਤੋ ਦੂਸਰੇ ਗਾਓ ਗਈ ਹੈ ਜਜਕੀ ਕਰਾਨੇ, ਪਰ ਝੁੱਲਣ ਦੱਦਾ ਸ਼ਾਇਦ ਟ੍ਰੈਕਟਰ ਲੈ ਕੇ ਆ ਹੀ ਰਹੇ ਹੋਗੇ, ਜਲਦੀ ਕਰੋ ਪੂਰੀ ਤਿਆਰੀ ਰੱਖੋ ਭਈਆ।
3: ਆ ਗਿਆ ਟ੍ਰੈਕਟਰ। ਭਈਆ ਸੁਨੋ, ਤਨਿਕ ਇਧਰ ਲਗਾ ਲੋ, ਸ਼ਾਰਦਾ ਬਹਿਨ ਕੋ ਬਿਠਾਨਾ ਹੈ ਨਾ।
4: ਪਰ ਇਹ ਗੜਬੜ ਹੋ ਗਈ ਹੈ, ਡੀਜ਼ਲ ਤੋ ਖਤਮ ਹੋ ਗਿਆ ਹੈ।
3: ਕਿਆ ਕਹਿ ਰਹੇ ਹੋ ਭਈਆ, ਸ਼ਹਿਰ ਵੀ ਨਹੀਂ ਜਾ ਪਾਏਂਗੇ।
4: ਮਾਫ ਕਰਨਾ, ਮੈਂ ਦੀਵਾਨ ਜੀ ਸੇ ਪੁੱਛ ਕਰ ਆਤਾ ਹੂੰ, ਥੋੜਾ ਬਹੁਤ ਹੋਗਾ ਤੋ ਡਾਲ ਦੂੰਗਾ। ਅੱਛਾ ਮੈਂ ਅਭੀ ਆਇਆ।
1: ਸ਼ਾਬਾਸ਼ ਲੋਟਰ, ਅਬ ਕੋਈ ਆਏ ਤੋ ਕਹਿ ਦੇਣਾ ਡੀਜ਼ਲ ਇੱਕ ਬੂੰਦ ਵੀ ਨਹੀਂ ਹੈ, ਅਬ ਕੱਲ ਹੀ ਕੁਛ ਹੋ ਪਾਏਗਾ।
5: ਜੀ ਮਾਲਿਕ।
1: ਜਾਓ ਟ੍ਰੈਕਟਰ ਖੜਾ ਕਰ ਦੋ ਉਧਰ।
5: ਜੀ ਮਾਲਿਕ। ਠੀਕ ਹੈ ਮਾਲਿਕ।
1: ਕਿਆ ਸੋਚ ਰਹਾ ਹੈ, ਰੁਕ ਕਿਉਂ ਗਿਆ? ਤੇਰੀ ਲੁਗਾਈ ਕੋ ਬੱਚਾ ਹੋ ਰਹਾ ਹੈ ਕਿਆ?
5: ਅਰੇ ਨਹੀਂ ਮਾਲਿਕ, ਹਮੇ ਕਿਆ, ਪਰ ਆਪਨੇ ਤਰਕੀਬ ਅੱਛੀ ਨਿਕਾਲੀ ਮਾਲਿਕ, ਅੱਛੇ ਕੇ ਅੱਛੇ ਬਣੇ ਰਹੇ ਔਰ ਕਾਮ ਵੀ ਨਹੀਂ ਕੀਆ।
1: ਕਰਨਾ ਪੜਤਾ ਹੈ ਭਈਆ, ਸਭ ਕਰਨਾ ਪੜਤਾ ਹੈ।
3: ਅਰੇ ਸ਼ਾਰਦਾ ਬੋਲੋ ਕੁਛ।
6: ਕੁਛ ਨਹੀਂ ਬੋਲੇਗੀ ਜੀ ਜੀ।
7: ਨਾ ਰੋ ਭਈਆ ਮੁਕੁੰਦੀ, ਨਾ ਰੋ।
3: भगवान के पास चली गई बेटा।
6: चाची, जिनके बच्चा होता है क्या वो ऐसे ही भगवान के पास चले जाते हैं?
3: नहीं बेटा, अब इस गांव में कोई शारदा ऐसे नहीं मरेगी। धीरज धर बेटा, अभी तो यही काम आएगा। चुप हो जा, चुप हो जा।